0: ฮักกาโปรแกรมนาอีรวายนักฟิล์มฮินดีเดี๋ยวสัญญาวิกตุกีอาร์ตลิกอีรวายนักฟิล์มยองกัชโดนวายาร์อีรวายวิปตุกีกัสซาร์วีรวายวาอาร์ซินดกีโดยเพื่อนช่วยช่วยในกับโปรแกรมยองอีเดี๋ยวผมเต็มมันจะพีสายกีอาร์ตลิกอีรวายนักฟิล์มบัสอีรวายวิปตุกีอายสุบาบุญบดเซอร์วายวาอาร์เชเรเป้ตอนนี้อาบิกนิกีอาร์ตลิกอีรวายนักฟิล์มบัส
1: कॉलेज में
2: डोंट वरी
1: फीस तो देखो
3: क्या हाल है क्या हुआ
2: फीस की टेंशन
3: राहुल का बैंक अकाउंट तो है ही रास्ता क्लियर बैंक से जरूरत भर के हिसाब से स्टूडेंट एजुकेशन लोन इजीली मिलेगा और उसमें भी 4 लाख रुपए तक नो कोलैटरल वो कहां है मिठाई
4: आरबीआई कहता है
5: तरो से ही शुरुआत बनो फाइनेंशियली स्मार्ट
6: आज से ही सॉल्ट